ਦੇ ਜਲੂਸ ਚ ਹਿੱਸਾ ਲਿਆ। ਮੁੱਖ ਮੰਤਰੀ ਉਮਰ ਅਬਦੁੱਲਾ ਹੋਰੇ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਐਨ ਐਨ ਬੋਹਰਾ ਹੁੰਦੇ ਕੰਨੇ ਮਲਾਟੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਆਕਾਸ਼ਵਾਣੀ ਪਰ ਆਪਣੇ ਮਨ ਕੀ ਬਾਤ ਕਾਰਜਕ੍ਰਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਲੋਕਾਂ ਕੰਨੇ ਵਿਚਾਰ ਸਾਂਝੇ ਕਰਨਗੇ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਹੋਰੇ ਨਸ਼ਹਿਰਾ ਚ ਨਸ਼ਾ ਵਿਰੋਧੀ ਵਾਕਥਾਨ ਦੀ ਅਗਵਾਈ ਕਰਦੇ ਹੋਏ ਨੌਜਵਾਨਾਂ ਕੀ ਨਸ਼ੇ ਦੀ ਕਬੈਤੂ ਥਮਾ ਬਚਾਉਣ ਲਈ ਇਕਜੁੱਟਤਾ ਹੋਈ ਹੈ ਲੜਾਈ ਲੜਨ ਦਾ ਆਹਵਾਨ ਕੀਤਾ। ਤੇ ਜੰਮੂ ਕਸ਼ਮੀਰ ਪੁਲਿਸ ਅਮਰਨਾਥ ਯਾਤਰਾ ਦੀ ਹਰ ਰੋਜ਼ 24 ਘੰਟੇ ਨਿਗਰਾਨੀ ਲਈ ਹਾਕਾਈ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਹਦੇ ਤਹਿਤ 416 ਸੀਸੀਟੀਵੀ ਕੈਮਰੇ ਤੇ ਡਰੋਨ ਪ੍ਰਣਾਲੀ ਯਾਤਰਾ ਮਾਰਗ ਪਰ ਸਥਾਪਿਤ ਕੀਤਾ ਜਾਗ। ਇਹਦੇ ਕੰਨੇ ਗਏ ਖਬਰਾਂ ਦਾ ਬੁਲੇਟਿਨ ਸਮਾਪਤ ਹੋਇਆ।